0: ਤਾਰਮ ਰੇ ਹਤਟਾ ਨੋਸਟਲਜੀਆ ਨੂੰ ਰੋਮਾਂਟਿਕ ਮਤਕ ਸਮਰਨਾਇਆ
1: ਸੰਸਾਰਿਆ ਕਿਆਨੇਮ ਕਤੰਦਰ ਗੁਡਕ ਇੱਕ ਤੁਵਕ ਇਹ ਕਤੰਦਰ ਤੁਲ ਉਬੇ ਜੀਵਿਤੇ ਅਤੀਏਵੀ ਹਮ ਸੇਨਸੁਰਾਦਮ ਉਦੇ ਅਟਟ ਮਤਕੇ ਅਵਸਨ ਅਤੀਤ ਕਥਾ ਇੱਕ ਨਿਤ ਐਫਐਮ ਸੰਸਾਰ ਕਤੰਦਰ
2: ਓਨ ਮਦਰਟ ਹਰਨੂ ਐਤ
3: ਓਨ ਮੰਡਪੇਤ ਕਡਾ ਵੈਦੀ ਯਕਡ ਬੁਗਰ ਵਲਿੰ ਪਹਾਰ ਦੇਨਮਾ ਸੁਗਾ ਉਡਮ ਪਿਰਨਨਮਾ
1: හැමදාම අහපු රේඩියෝ ඩ්‍රාමයකට සති අන්තයේ අලුත් වෙනසක්
0: මෙත් FM සංසාර කතන්දර
1: සෙනසුරාදා උදේ 8ට අහමු නේද